0: ਲਾਈਕਾ ਰੇਡੀਓ ਪੰਜਾਬੀ, ਲਾਈਕਾ ਰੇਡੀਓ ਮੋਬਾਈਲ ਐਪ ਤੇ, ਲਾਈਕਾ ਰੇਡੀਓ .com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ। ਪੰਜਾਬੀ ਮਨੋਰੰਜਨ ਵਿਦ ਰਵੀ ਸ਼ਰਮਾ।
1: ਨੌਸ਼ਾਦ ਸਾਹਿਬ ਕਾ ਸੰਗੀਤ, ਲਤਾ ਜੀ ਕੀ ਆਵਾਜ਼, साथ ही फिल्म का ये गीत हमें लेकर के चलेगा 11 बजे की खबरों तक। भूलिएगा नहीं, खबरों के उस पार हमारा आपका साथ बना रहेगा। आप सुनेंगे आज का विचार यानी चिंतन, बने रहिएगा हमारे साथ।

0: ਲਾਈਕਾ ਰੇਡੀਓ ਪੰਜਾਬੀ, ਲਾਈਕਾ ਰੇਡੀਓ ਮੋਬਾਈਲ ਐਪ ਤੇ, ਲਾਈਕਾ radio.com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ ਪੰਜਾਬੀ.
1: Ears are great, aren't they? One on each side of your head for stereo. It's because of ears that radio ads can amplify your advertising. 40 million adults listen to commercial radio every week. That's 80 million ears, give or take. See radio differently at radiocentre.org.
0: New hits on Leica Radio.

0: ਲਾਈਕਾ ਰੇਡੀਓ ਪੰਜਾਬੀ, ਲਾਈਕਾ ਰੇਡੀਓ ਮੋਬਾਈਲ ਐਪ ਤੇ, ਲਾਈਕਾ ਰੇਡੀਓ .com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ ਪੰਜਾਬੀ.
1: ਇਟਸ ਅ ਡੌਗ ਵਾਕ. ਆਈ ਡੂ ਇਟ ਐਵਰੀ ਡੇ ਐਟ ਹੋਮ. ਆਈ ਡੋਨਟ ਨੀਡ ਟੂ ਪਲਾਨ ਇਟ. ਚੈੱਕ ਦਿ ਟਾਈਮ, ਚੈੱਕ ਮਾਈ ਫੋਨ. ਵਾਈ ਡੋਨਟ ਨੀਡ ਟੂ ਚੈੱਕ ਮਾਈ
2: ਹੇ ਬੋਏ.
3: Coast Guard, we're stuck.
4: Okay, help's on its way.
3: Hold on, mate.
5: Shoes tied. Phone.
6: Back before dark, love. Okay.
7: In an emergency at the coast, call 999 and ask for the Coast Guard. And please, respect the water.
8: Star Trek of the Hour, sponsored by Star Tours. Chahe Europe ho ya duniya ka dusra kona, har trip feel hota hai the Star Tours experience. Visit startours.co.uk.

ਲਾਈਕਾ ਰੇਡੀਓ ਪੰਜਾਬੀ ਲਾਈਕਾ ਰੇਡੀਓ ਮੋਬਾਈਲ ਐਪ ਤੇ ਲਾਈਕਾ ਰੇਡੀਓ .com ਤੇ ਅਲੈਕਸਾ ਪਲੇ ਲਾਈਕਾ ਰੇਡੀਓ ਪੰਜਾਬੀ ਪੰਜਾਬੀ This is the largest commercial Asian radio network in the UK. Easing you through the night with the Midlands' biggest Asian hits on Leica Radio.